ਕਿ ਸ਼ਰਮਾਈ ਤੁਹਾਡੀ ਸੀਮਾ ਹੱਸੀ ਤੁਹਾਡੀ ਸੀਮਾ ਸਤਾਈ ਬੋਲੋ ਇੰਸਪੈਕਟਰ ਜੀ ਬੜੋ ਮੰਤਰੀ ਜੀ ਉਹ ਕੋ ਲੜਕੋ ਹੀ ਹੈ ਬੜੋ ਤਗੜੋ ਹੀ ਹੈ ਜੇਬ ਮੇ ਰੱਖ ਲੈ ਮੁੰਡਾ ਬੰਦ ਕਰ ਲੈ